ਦਾ ਮੁਖ ਗੁਣੀ ਹੈ ਨਾਮ ਤੇ ਮੈਂ ਚੌਂਕੀ ਲਾਣੇ ਹੈ ਨਾਮ ਤੇ ਜਿਹਨਾਂ ਦਾ ਉਲੂ ਲਾਣੇ ਨਾਮ ਮਾਮ ਮਾਰ ਮਾਮ ਮਾਮ